0: ਮੁੰਡੇ ਕੁੜੀਆਂ ਭੰਗੜਾ ਪਾਉਣ ਨੂੰ ਤਿਆਰ ਹੋ ਜਾਓ।
1: ਮਿਸਿੰਗ ਦ ਓਲਡ ਸਕੂਲ ਵਾਈਬਸ? ਪਲੱਗ ਇਨ ਟੂ ਸਨਰਾਈਜ਼ ਰੈਟ੍ਰੋ, ਲੰਡਨਸ ਰੈਟ੍ਰੋ ਏਸ਼ੀਅਨ ਮਿਕਸ, ਅਵੇਲੇਬਲ ਔਨ DAB ਇਨ ਲੰਡਨ, ਔਨ ਦ ਸਨਰਾਈਜ਼ ਰੇਡੀਓ ਐਪ ਐਂਡ ਔਨ sunriseradio.com.